ያፈስ ሎ እታደን ሳቡ ሻብረት ባክ ਕਰਾਚੀ ਮੇ ਤਰਕਿਆ ਦੀ ਕਮ ਜਾਰੀ ਆਇਨ ਸ਼ਹਿਰੀ ਯੂਨੀਵਰਸਿਟੀ ਰੋਡ ਸਬਬ ਲੁਕਾਨ ਕੇ ਮੋਹਡਿਨੋ ਯੂਨੀਵਰਸਿਟੀ ਰੋਡ ਕੇ ਜੁਲਾਈ ਦੇ ਆਖਿਰ ਤੇ ਖੋਲੇ ਹੁੰਦੋ ਸੀਨੀਅਰ ਸੂਬਾਈ ਵਜ਼ੀਰ ਸ਼ਰਜੀ ਲੈ ਨਾਮ ਹੁਣ ਚਾਇਤ ਕਰਾਚੀ ਪੋਰਟ ਸਿਟੀ ਆਏ ਮੋਟਰਵੇ ਦੀ ਸ਼ੁਰੂਆਤ ਹਿਤਾਂ ਕਾ ਥਣ ਗੁਰਜੇ ਵਫਾਕ ਸਦਾਈ ਮੋਟਰਵੇ ਦੇ ਮਾਮਲੇ ਤੇ ਸੰਦ ਕੇ ਘੱਟ ਤਰਜੀ ਦਿਨੀ ਆਏ ਪੂਰੇ ਮੁਲਕ ਦੀ ਟਰਾਂਸਪੋਰਟ ਸੰਜੇ ਬੁਨਿਆਦੀ ਢਾਂਚੇ ਕੇ ਨੁਕਸਾਨ ਪਹੁੰਚਾਈ ਦੀ ਪੂਰੇ ਮੁਲਕ ਮੇ ਮੋਟਰਵੇ ਠਹਿ ਗਿਆ ਹਨ ਪਰ ਸੰਦ ਮੇ ਨਾ ਠਹਿ ਸਕਿਆ।